0: ਹਾਂਜੀ ਸਹੀ ਕਾਲ ਸ਼ਮੀਲ ਪ੍ਰੋਗਰਾਮ ਕੀ ਕਾਲ ਤਰਤਾ ਜੀ ਕਿਸੇ ਕਾਲ ਬਣੇ ਸੋਗ ਦੀ ਕੰਦਨ ਦੇ ਅਸਲਾਮ ਵਾਲੇਕੁਮ
1: ਵਾਲੇਕੁਮ ਸਲਾਮ ਤਾਰਿਕ ਭਾਈ ਸਲਾਈ ਮਾਸੇ
0: ਡੇਰਾ ਮਨਨਾ ਦਾ ਹੋ ਸੁਖ ਰਵਾਈ ਦੇ ਕਿਮ ਜ਼ੈਨਾ
1: ਲਵਾਂਗਿੰਦ ਦਾ ਔਰੰਗ ਦਾ ਕਪਨਾਈ ਜ਼ਿੰਦਾਬਾਦ
0: ਬਿਲਕੁਲ ਸਹੀ ਇਸ਼ਮਾ ਕੰਪਨੀ ਜ਼ਿੰਦਾਬਾਦ ਲਵਾਂਗਿੰਦ ਬਖੇਰ ਰੋਗਲੇ ਦਾ ਨਵਰੰਗਨਾ
1: ਡੇਰਾ ਮਨਨਾ
0: ਸ਼ਖੋਈ ਕਨਾ ਬਸ ਦਲ ਦਾ ਪੋਜੀਸ਼ਨ ਦੇ ਲਗਾ ਮਤਲਬ ਵਧੀਆ ਖੇਰ ਸਟੂਡੀਓ ਗਏ ਹੋ ਮੋਤਾ ਦਾ ਸਿਲਸ਼ ਕਿਲਸ਼ ਕੀ ਪਤਾ ਲੱਗੀ ਜੀ
1: ਪਤੋ ਨਾ ਪਾਰ ਕਾ ਸਟੂਡੀਓ ਸੇ ਹੋ
0: ਅੱਛਾ
1: ਇਹਨਾਂ ਦਾ ਕਮਰਾ ਸੇ ਪਰ ਇੰਦਾ ਦਾ ਮਖੇ ਤਨ ਨਾ ਕਮਰਾ ਦਾ ਕੂਲਰ ਬਾਬੂ ਦਾ ਜਦ ਕੇ ਸਹੀ ਹੋ
0: ਅੱਛਾ ਸ਼ਾ ਦੁਲੇ ਮੌਸਮ ਸਰੰਗ ਦੇ ਸ਼ਦੇ ਮੌਸਮ
1: ਇਹ ਮੌਸਮ ਖੁਸ਼ਦਾ ਬਲਾਰ ਜਵੇਰੇ ਜਮਖਤਾ ਇਹ ਬਦਰਾਈ ਬਾਜੇ ਬਾਰੋਂ ਨੋ ਕੋ
0: ਹਾਂ
1: ਬਿਲਕੁਲ
0: ਸਹੀ ਡੇਰਾ ਮਨ ਨਾ ਲਵੰਗੀਨ ਦਾ ਅਰਥ ਹੋਈ ਕਹਿਣਾ ਚਿੱਤਾ ਸੀ ਪਖਪਲ ਮਾਨੇਸ਼ ਮਾ ਕੰਪਨੀ ਚੁਕਾਉਣ ਦੇ ਬਦੇ ਕਿ ਕਮ ਇਹ ਪ੍ਰੋਡਕਟ ਡੇਰ ਇਸੀ ਮਾਲਾ ਵਿੱਚ ਆਗਾ ਤੋ ਫੇਵਰੇਟ ਪ੍ਰੋਡਕਟ ਹੈ
1: ਟੋਥ ਪਾਊਡਰ
0: ਸਹੀ
1: ਪਿਓ ਦੇ ਸ਼ੈਂਪੂ
0: ਜੀ
1: ਉਹ ਗਾ ਡੀਲੀ ਪੇਸ ਵਾਸ਼
0: ਸਹੀ
1: ਅਰਬਲ ਆਇਲ
0: ਜੀ
1: ਕਰੇਕ ਕਰੀਮ
0: ਸਹੀ
1: ਇੱਕ ਨਿਡਰਾ ਦਾ ਅਰਬਲ ਸਪਰੇ ਦਾ ਮੋਸਰਾ ਮੌਜੂਦਾ ਕਮਰਾ ਸੀ ਅਸ਼ਵੀਰਾ ਜਰ ਸਰਾ ਵੀ ਨਾ ਬਿਆਸ ਦਾ ਯੁਕਤ ਸੰਦਾ ਤੇ ਮੁਝੇ ਸਾਹ ਮੇ ਬਾਂਧੀ ਸੀ
0: ਸਹੀ ਦਾ ਬਿਲਕੁਲ ਡੇਰਾ ਮਨਨਾ ਲਵੰਗੀਨ ਜਿਕਾਲ ਦੇਵ ਕੋ ਪ੍ਰੋਗਰਾਮ ਕੇ ਦ ਨਵਰੰਗ ਨਾ ਡੇਰਾ ਮਨਨਾ
1: ਤੋ ਤਾ ਸਲਾਮ ਟੋਨੇ ਤਾ ਸਲੂਟ
0: ਵਾਲੇਕਮ ਅਸਲਾਮ ਯੋ ਜਹਾਨ ਮਨਨਾ ਬਿਲਕੁਲ ਲਵੰਗੀਨ ਦ ਲਕੀ ਮਰਵਤੀ ਨਵਰੰਗ ਨੇ ਕਾਲ ਕਰੇ ਹੋ ਡੇਰਾ ਮਨਨਾ ਹਾਂਜੀ ਬਿਲਕੁਲ ਇਸ਼ਮਾ ਵਾਸ਼ਿੰਗ ਪਾਊਡਰ ਚੁਕਮ ਦੇ ਨਮਕ ਚ ਖਬਰ ਹੋਸ਼ੁਲਾ ਬਿਲਕੁਲ ਚਾਹ ਕੱਪੜੇ ਚੁਕਮ ਦੇ ਲਗਾ ਅਕਸਰ ਕਲ ਕਲ ਦਸ ਵਿੱਚ ਦਸ ਦਸ ਖੀਰਾ ਨਹੀਂ ਸੀਗੇ ਨਾ ਚਾਹ ਬਿਲਕੁਲ ਮਤਲਬ ਨਸ ਫਕੀ ਜੀ ਮਾਗੇ ਦੇ ਬਰੋ ਬਿਲਕੁਲ ਇਸ਼ਮਾ ਵਾਸ਼ਿੰਗ ਪਾਊਡਰ ਚੁਕਮ ਦੇ ਨਾ ਇਸ਼ਮਾ ਸਰਬ ਚੁਕਮ ਦਾ ਇਸਤੇਮਾਲ ਵਾਲੇ ਸੀ ਯਾ ਦਿਨ ਲੋ ਕੱਪੜੇ ਬਨੇ ਦਸ ਦੋਖ ਵੀ ਚਾਹ ਬੇਹੀਨ ਵੇ ਨਦਰੀ ਮੀ ਨੋ ਬਿਲਕੁਲ ਇਸ਼ਮਾ ਚੁਕਮ ਦੇ ਆਗਾ ਦੋਖ ਬਿਲਕੁਲ ਜ਼ਰੂਰ ਬਨੇ ਵੀ ਕਿਸੇ ਕਲ ਬਨੇ ਚ ਸੋ ਕੋ ਦੇ ਕੇ ਅੰਦਰ ਨਦੇ ਅਸਲਾਮ ਵਾਲੇਕੁਮ ਅਲਹਮਦੁਲਿਲਾ ਠੀਕ ਠਾਕ ਸੋ ਖਬਰ ਕੀ ਕਿਮ ਜਨਾ ਖਜੀਰ ਕਲੀਨਾ ਸੋ ਖਬਰ ਕਿਵੇ
2: ਹਮਰੰਗ ਦਾਵੜ
0: ਅੱਛਾ ਅੱਛਾ ਸ਼ਾ ਗਨਮ ਰੰਗ ਦਾਵੜ ਖਜੀਰ ਲਗੇ ਦਲੀ ਦਿਓ ਕਨੇ ਦੀ ਲਗੇ ਦਲੀ
2: ਤਰੇਕ ਭਾਈ ਕਸਮ ਦੋ ਖਜੀਰ ਹੋ ਇਸ ਰੰਗੀਨਾ ਵੇਰਾ ਖਰੀਦੀ ਦੇ ਵਤਨੀ ਤਾਂ
0: ਅੱਛਾ ਸ਼ਾ
2: ਉਹ ਦਾ ਨਰਾ ਚੱਕੀ ਮੇਰੀ ਦਾ
0: ਨਾ ਨੋ ਹਜੀ ਰਹੋ ਗਰਮਾਈ ਕਿ ਨਵੀ
2: ਦਾ ਗੁਸਾ ਨਾ ਸਲ ਲਗਾ ਨਾ ਦਾ ਪਖੇਰੀ ਨੰ ਦਾ ਮੀਰ ਦਾ ਬਵੀ ਨਾ ਦਾ ਤੇ ਜੀਰੇ ਸੀ ਕਾ ਨਾ ਦਾ ਉਹ ਵੀ ਨਾ ਸਾਈ ਸਾਰੇ ਇਨ ਸਲ ਬਲਗੇਰੀ ਮੇ ਦਰ ਖਰਾ ਜਾਰੀ ਤੋ ਚਲੀ ਜਾ ਦੋ
0: ਸ਼ਾ ਦਰ ਤੋ ਦਰ ਦਰ ਤੋ ਵੀ ਕਹਿਣਾ ਸੀ ਨਾ ਤੁਸੀਂ ਕਿਵੇਂ ਹਜੀਰੇ ਕਰ ਲਈ ਬਿਆ
2: ਨਾ ਦਾ ਗੋਟੇ ਹਜੀਰੇ ਡੱਕੀ ਵਰਤਾ ਵੀ ਆਈ ਡੱਕੀ
0: ਸ਼ਾ ਦਾ ਨੋਰ ਨਾ ਦੀ ਮਤਲਬ ਕਰ ਲਈ ਦਵੜੀ ਕੀ
2: ਦਾ ਨਾ ਦਾ ਵਕਤ ਲੈ ਸੀ ਦਾ ਜਮਾ ਤੋ ਵਿੱਚ ਹਜੀਰਾ ਤੇ ਉਪਰ ਵਾੜੀ ਕੈ ਫਲੇ ਨਾ ਉਤਰ ਜੜੇ ਰੇ ਕੋਤੀ
0: ਸ਼ਾ ਸਹੀ ਸਹੀ ਸਹੀ ਨਾ ਦਰਦ ਹੋ ਮਿਸ ਬਣੇ ਬਾਈ ਕਲਾ ਖੁਰੇ
2: ਮਹਾਰਾਜ ਜੀ ਬਸ ਆਈ ਖਾਲੀ ਰੂਆ ਸਾ ਵੀਰ ਸਾ
0: ਦਾਰ ਤੋ ਕਰਾਚੀ ਇਸ਼ਮਾ ਪ੍ਰੋਡਕਟ ਇਸਤੇਮਾਲ ਹੋਈ
2: ਮਨਾ
0: ਚੇ ਮਤਲਬ
2: Јара ние са фани, не са сапаѓа, ама са има 2-3 евра постана украчана да есма да крекви.
0: ہاں جی صحیح ہے بالکل ان شاء اللہ ضرور ضرور میں بالکل تو اویلیبل چاہیے ان شاء اللہ تک ہر کاسمیٹک چکم یہ جنرل اسٹور والے تک بالکل تو ضرور اویلیبل چاہیے ٹھیک ہے ہیلو ہاں جی بالکل تھی کال چکم دے ڈراپ شو نو بالکل حال تک چکم دے ہر کاسمیٹک جنرل اسٹور کی ضرور چکم دے اویلیبل چاہیے ڈیرا مننا دی کال کو بولے پروگرام کی دی کال کو یو جہان مننا ہاں جی بالکل میسیجز طرف طرح پروگرام سے میسج ملو بغیر بعد ٹائم ہم چکم دے کم دے بیا بالکل اجازت ہاں در نو ہلو او بالکل چا میسج کرے دے ہاں جی ویچے سلام ویلکم طارق بھائی میں پلوا شاہ فرام بنو کرک ریڈیو پر آواز کلیئر ہے میری طرف سے سبا سلوا سیماب مدینہ فائقہ فاطمہ کائنات کو سلام سعید وعلیکم السلام ڈیرا مرنا چھ پروگرام چھ دے میسج بک یو جہان مرنا دن وچ السلام علیکم زہ متھان یا د کرکنا آواز دی اوکے دی او کرک ریڈیو باندے ماسرا وچ کرک ریڈیو نوازو کی دی ماسرا د اشما ٹول پروڈکٹ ملا وی جی شوالی ڈرم ہاؤس اینڈ ہاں حامد خان اشما کاسمیٹکس ایڈریس دا شگے روڈ بل مقابل بابڑا آفس کرک سٹی تھینک یو میسج کے ڈیرا مننا وچ ترکی صاحب السلام علیکم کیسر موبائل زون منگل میلا وچ ملک علاج مارکیٹ کے موسرا ٹول پروڈکٹ ملے ڈیرا مننا او دن لو جی اٹس می لرلی زیمل فرام کرک اسلام طارق سر ویلکم ٹو دا شو سائیڈ ڈیرا مننا تھینک یو یو جہان مننا وعلیکم السلام لرلی زیمل میسج کے ولی ڈیرا ڈیرا مننا لویا حاضر چھ جی پروگرام چھ دے میسج بک ویچ السلام علیکم منیجر صاحب آواز دے اوکے دے خورین ہٹک فرام امبیری کلا سائیڈ ڈیرا مننا خورین ہٹک لویا حاضر چھ پروگرام چھ میسج کے ولی ڈیرا ڈیرا مننا دل وچ تارک عزیز بھائی ماشاء اللہ ڈیر خصہ شوق وے اللہ دے اشما ٹول اور جس کامیاب کی امین چھ مشتا دس خصہ پروگرام کبھی آئی ایم فائک اینڈ کائنات فرام لنڈی وڈیرا مننا لو یا خزش یو جہان مننا چھ پروگرام سے میسج بگو بچے السلام علیکم سرنگ یہ شو دے زبردست دو وچے میسج بنے دے پوئن شول داسے جی باشان دے میسج دکڑے خو صرف دے نوم بنے پوئن شول دیر مرنا بچے سلام طارق بھائی ز الہام وزیرا یو پروگرام دیر خوش دائیو آئینات سلام مزدی بھائی تہاں سلام ٹھیک شو دیر مرنا والیکم السلام بچے آئیم نادیا فرام کرک دامے فرسٹ ٹائم ایس ایم ایس دے او بچے تاتا سویشل سلام والیکم السلام دیر مرنا تو سم یو جہان مرنا چھے پروگرام چھے میسج بکو ویچے السلام علیکم فیضان ارمنی یما د شیخ سلطان نہ سیدہ ڈیرا مننا فیضان یو جہان مننا مپ خیال د ٹھانگ نے جگہ دے میسج وکو ہاں جی بالکل گرمی دا چکم دے ڈیرا زیا تھا کلا ہاں تاسو باہر تا زئی نو بالکل اشما سن بلاک چکم دے آغاز ضرور اسی مل وئی اشما سن بلاک چکم دے آگے بالکل دئی فیدا دا چے دا مطلب نور چکم شوگانی دی آگے نا بالکل تو سے فیس چکم دے کے نا مخ چکم دا بالکل محفوظ بھی نو بالکل کلام باہر تازہ اشما سن بلاک ضرور سے مالا بھائی اور بالکل اسمر ہاں پروڈکٹ سی اشما کاسمیٹک ہر کاسمیٹک کو جنس سر کے تو سب آسانی سے ملے جی کچر تک ہاں بالکل نہ ملے بھی جی نو بالکل کمپنی ہیلپ لائن نمبر موجود دے ہر پروڈکٹ بندی اگر میں نے بالکل تو کال کو بولی سی 0342-311-2292 بالکل پتی نمبر بنے تو سو کال کو لیشی اچھا جی بالکل نن چکم پروگرام نن پروگرام کی بالکل سدو بھائی چکم دیکھے نا چاہیے کاسمیٹک دی کون دا غا په ډومیل بازار کې دی نو بالکل هغه پروگرام ته ارتلل وو خو سو په مصرفیات په ځوانی چونګه غا د حج نه ورغلی دی نو خامہ حج کلا مطلب حج نه سګرو شي کنه نو هغه طبيع کوم ملګری وی کنه هغه تر دې مبارکباد لپاره نو سدا وای چې کوم دا غازه کې پروگرام ته رونو وای ټیک شو او دل نو کری سب چکم دی نه کاری نو خطاب سے هغه بالکل رډی وو خو مولانا سب چکم دی کنه نو هغه بالکل سو مبخل بنو دی چکم دی تلای وو نو خامہ بالکل مصرفیات چکم دینا سبا اڈیز یت سوی دی نو انشاءاللہ بل پروگرام کی با بل جمعیت چکم دی پروگرام کی با انشاءاللہ ضرور رزی نو بلکہ صدا بھائی سارا چکم دی پر ڈومیل بازار کے دائش ماں ٹول پروڈو چکم دی دوسرا ملوی جی

0: ਹਫਤਾ ਤੋਂ ਬਿਲਕੁਲ ਚਕਮ ਨੂੰ ਟੈਨਸ਼ਨ ਮਖ ਲਈ ਸਹੀਦਾ
1: ਆ ਮਾਸ਼ਾਅੱਲਾ ਡੇਰ ਟਾਈਮ ਬਾਅਦ ਰਾਗਲੇ
0: ਅੱਲਾ ਦੇ ਖੁਸ਼ਹਾਲ ਕਾ ਡੇਰ ਜ਼ਿਆਦਾ ਮਨੋ ਬਦੋਂ ਖਬਰ ਡੇਰ ਸਹੀਦਾ
1: ਮਾਰੀ ਤੁਮਰ ਅੱਲਾ
0: ਖਾ ਮਾੜੇ ਖੇਲ ਲੈ ਟੋਲ ਟੋਲ ਮੈਂ ਮੌਕਾ ਵਰ ਕੋਲੇ ਲੇ ਖਬਰ ਬਕਉ ਸਹੀਦਾ
1: ਬਸ ਟੋਲੇ ਖਾਈਂਗੇ ਤੁਮੇ ਸਲਾਮ
0: ਅੱਲਾ ਦੇ ਜਨਤ ਤਬੂ ਵਾਲੇਕੁਮ ਅਸਲਾਮ محمدین چې د غیب شوې ده یار دغه کوم په سکرین باندې راځي لکه محمدینا